ਉਸ ਭੱਜੀ ਤੀ ਲੁੱਡੀ ਖੁਸ਼ੀ ਪਰ ਲੋਟ ਕੇ ਆਈ ਆਈ ਰੇ ਆਈ ਰੇ ਆਈ ਰੇ ਆਈ ਰੇ ਆਈ ਪੀਨਾ ਛੁੱਟ ਗਿਆ ਪੀਨਾ ਛੁੱਟ ਗਿਆ ਬੀਵੀ ਨੇ ਇਤਨਾ ਦਿਆ ਪਿਆਰ ਪੀਨਾ ਛੁੱਟ ਗਿਆ ਫਿਰ ਦੋਨੋਂ ਐਸੇ ਮਿਲੇ ਫਿਰ ਦੋਨੋਂ ਐਸੇ ਮਿਲੇ ਪਿਆਰ ਮੇ ਹੀ ਡੂਬ ਗਏ ਪਿਆਰ ਅਗਰ ਮਿਲੇ ਤੋ ਹਰ ਨਸ਼ਾ ਹੈ ਬੇਕਾਰ ਜਹਾਂ ਚਾਰਿਆ